ਜੀ ਫਿਰ ਜੋ ਆਜ ਵਿਸ਼ੇ ਜਮਾਨਾ ਕੇ ਅੰਤਰਗਤ ਆਪਨੇ ਸੁਣੀ ਮਹਿਲ ਵਿੱਚ ਚਤੁਰ ਪ੍ਰਾਪਤ ਲੈਫਟੀਨੈਂਟ ਕਰਨਲ ਦੀਵਾਨ ਰਣਜੀਤ ਰਾਏ ਕੀ ਸ਼ੋਰਗਾਥਾ। ਸ਼ੋਰ ਆਲੇਖ ਸਵਰ ਮੁਨਸ਼ੀ ਵਰਮਾ ਕਾ, ਸੰਪਾਦਨ ਆਕਾਂਕਸ਼ਾ ਸਿੰਘ, ਪ੍ਰਸਤੁਤਕਰਤਾ ਤੇ ਸ਼੍ਰੀ ਕਾਮਲੇ। ਤੋ ਅਬ ਮੁਨਸ਼ੀ ਵਰਮਾ ਕੋ ਦੀਜੀਏ ਇਜਾਜ਼ਤ। ਜੈ ਹਿੰਦ।